ਨਾਲ ਐਲਜੀ ਲੈ ਲਿਆ ਨਵਾਂ ਐਲਜੀ ਐਸੈਂਸ਼ੀਅਲ ਸੀਰੀਜ਼ ਅਬ ਕਿਫਾਇਤੀ ਮੁੱਲੇ ਮਾ ਰੈਫ੍ਰਿਜਰੇਟਰ ਵਾਸ਼ਿੰਗ ਮਸ਼ੀਨ ਏਸੀ ਕੋ ਕੰਪਲੀਟ ਰੇਂਜ 10 ਵਰਸ਼ਾ ਕੋ ਵਾਰੰਟੀ ਸਹਿਤ 0% ਨੋ ਕਾਸਟ ਈਐਮਆਈ ਨਾਗਰਿਕਤਾ ਭਾਏ ਪੁਗਸਾ ਹਰ ਇੱਕ ਘਰ ਕੋ ਖੁਸ਼ੀ ਘਰ ਘਰ ਮਾ ਐਲਜੀ ਐਲਜੀ ਲਾਈਫਸ ਗੁੱਡ